0: द हिट ऑफ द आवर विद जेन्युइन फूड्स। नवरात्रि के अवसर पर जेन्युइन फूड्स की ढेर सारी शुभकामनाएं। मिलाइए नवरात्रि के रंगों में जेन्युइन का चटपटा मजा विद नमकीन मैंगो बॉल चिक्की और बहुत कुछ। जेन्युइन फूड्स, द एथनिक टेस्ट ऑफ इंडिया।
1: Play next on Sunrise.
2: ਮੇਰੀ ਮਿੱਠੀਆਂ ਗੱਲਾਂ ਨੇ ਮੋਹ ਲਿਆ, ਦਿਲ ਮੇਰਾ ਵੇ ਤੂੰ ਮੇਰੇ ਕੋਲ ਖੋ ਲਿਆ। ਪੂਰਾ ਨਖਰਾ ਵੀ ਚੱਕਦਾ ਏ ਨਾਰਦਾ, ਮੈਨੂੰ ਜੀ ਜੀ ਕਹਿ ਕੇ ਪੁਕਾਰਦਾ।
3: ਇਹਨਾਂ ਰੂਪ ਨੀ ਮੈਂ ਕਿਸੇ ਦਾ ਸਹਾਰਦਾ, ਇੱਕ ਮਸਲਾ ਏ ਤੇਰੇ ਨਾਲ ਪਿਆਰ।
4: Coming up, it is Masla with Neha Kakkar and Singstar along with this one.